0: Your daily surprise is here. अपना हाला रिचार्ज करो और पाओ फ्री डेटा या मिनट्स का सरप्राइज. क्लेम करो ओरिडू ऐप पर. एक्सपीरियंस मोर विद ओरिडू.
1: ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਹਰਭਜਨ ਮਾਨ. ਤੁਸੀਂ ਸੁਣ ਰਹੇ ਹੋ ਕਤਰ ਹਿੰਦੀ ਰੇਡੀਓ ਸਟੇਸ਼ਨ, ਰੇਡੀਓ ਆਲ ਆਫ 106.3 FM, ਜੀਓ ਬਿੰਦਾਸ.
2: ਆਲ ਆਫ ਸੁਨੋ ਰੇਡੀਓ ਨੈਟਵਰਕ, ਕਤਰਸ ਨੰਬਰ 1 ਏਸ਼ੀਅਨ ਰੇਡੀਓ ਨੈਟਵਰਕ.
3: ਆਲ ਆਫ ਮਿਊਜ਼ਿਕ ਮੈਰਾਥਨ, ਇੱਕ ਘੰਟਾ ਨੌਨ ਸਟਾਪ

0: ਰਹੀ ਕਿੱਦਾਂ ਦੀ ਕੀ ਹਾਲ ਚਾਲ, ਸਤਿ ਸ਼੍ਰੀ ਅਕਾਲ, ਸਿਮਰਨ ਕੌਰ ਹੈ ਆਪਕੇ ਸਾਥ। ਔਰ ਯਾਰ ਦੇਖੋ, ਵੀਕਐਂਡ ਕੇ ਟਾਈਮ ਪੇ ਐਕਸਾਈਟਮੈਂਟ ਇਸ ਚੀਜ਼ ਕੀ ਵੀ ਹੋਤੀ ਹੈ ਕਿ ਅਗਰ ਆਪਕੋ ਆਪਣਾ ਮੀ ਟਾਈਮ ਲੈਣਾ ਪਸੰਦ ਹੈ, ਜੈਸੇ ਕਿ ਮੁਝੇ ਵੀ ਮੇਰਾ ਮੀ ਟਾਈਮ ਲੈਣਾ ਜੋ ਹੈ ਵੋ ਬਹੁਤ ਜ਼ਿਆਦਾ ਪਸੰਦ ਹੈ। ਐਸੇ ਟਾਈਮ ਪੇ ਜਬ ਆਪ ਮੀ ਟਾਈਮ ਲੈ ਰਹੇ ਹੋਤੇ ਤੋ ਆਪਕੋ ਕੋਈ ਬੜੀਆ ਸੀ ਮੂਵੀ, ਬੜੀਆ ਸੀ ਸੀਰੀਜ਼ ਮਿਲ ਜਾਏ ਨਾ ਤੋ ਮਜ਼ੇ ਆ ਜਾਤੇ ਹੈ। ਔਰ ਇੱਕ ਚੀਜ਼ ਕੇ ਲੀਏ ਮੈਂ ਇਸ ਵੀਕਐਂਡ ਬਹੁਤ ਜ਼ਿਆਦਾ ਐਕਸਾਈਟਿਡ ਹੂੰ। ਗੁੱਲਕ ਦੇਖਾ ਹੈ ਆਪਨੇ? ਦੇਖੀਏ ਵੋ ਗੁੱਲਕ, ਜਿਨ ਲੋਗੋ ਨੇ ਦੇਖਾ ਉਨਕੋ ਆਲਰੇਡੀ ਪਤਾ ਹੈ, ਜਿਨ੍ਹਾਂ ਨੇ ਨਹੀਂ ਦੇਖਾ ਮੈਂ ਆਪਕੋ ਬਤਾ ਦੇਤੀ ਹੂੰ, ਆਪਕੋ ਥੋੜਾ ਸਾ ਕਨਵਿੰਸ ਕਰਤੀ ਹੂੰ। ਦੇਖੋ ਵੋ ਜੋ ਇੱਕ 90s ਵਾਲੀ ਲਾਈਫ ਰਹਿਤੀ ਥੀ, ਵੋ ਜੋ ਇੱਕ ਮਿਡਲ ਕਲਾਸ ਫੈਮਿਲੀ ਹੈ, ਉਸਮੇ ਰੋਜ਼ ਕੇ ਟਾਈਮ ਪੇ ਜੋ ਰੋਜ਼ ਚੀਜ਼ੇ ਹੈ, ਇੱਕ ਮਿਡਲ ਕਲਾਸੀ ਫੈਮਿਲੀ ਹੈ ਜਹਾਂ ਪਰ ਬਹੁਤ ਸਾਰੇ ਡਰੀਮਸ ਹੈ, ਬਹੁਤ ਸਾਰੇ ਕਾਮ ਕਰਨੇ ਹੈ, ਦੋ ਲੜਕੇ ਹੈ ਉਨਕੇ ਵੀ ਪੜ੍ਹਾਈ ਕੇ ਡਰੀਮਸ ਹੈ ਔਰ ਕਰੀਅਰ ਬਣਾਨੇ ਕੇ ਡਰੀਮਸ ਹੈ, ਪਾਪਾ ਜੋ ਹੈ ਵੋ ਇਤਨਾ ਜ਼ਿਆਦਾ ਨਹੀਂ ਕਮਾ ਰਹੇ ਲੇਕਿਨ ਵੋ ਆਪਣੀ ਫੈਮਿਲੀ ਕੇ ਲੀਏ ਬਹੁਤ ਜ਼ਿਆਦਾ ਕਰ ਰਹੇ। ਸੋ ਬਹੁਤ ਹੀ ਮੰਮੀ ਜੋ ਹੈ, ਮੰਮੀ ਕਾ ਵੀ ਬੜਾ ਕਿਊਟ ਰੋਲ ਹੈ ਯਾਰ। ਸੋ ਗੁੱਲਕ ਸੀਜ਼ਨ 5 ਜੋ ਹੈ ਵੋ ਕੱਲ ਰਿਲੀਜ਼ ਹੋ ਰਿਹਾ ਹੈ, ਹੋਪਫੁਲੀ ਅੱਜ ਰਾਤ ਕੋ ਜੋ ਹੈ ਵੋ ਆ ਜਾਏਗਾ 9:30 ਕਿਉਂਕਿ ਇੰਡੀਆ ਕੇ 12 ਬਜ ਜਾਤੇ, ਲੇਕਿਨ ਕੱਲ ਤੋਂ ਵੋ ਆ ਹੀ ਰਿਹਾ। ਸੋ ਮੈਂ ਸੁਪਰ ਐਕਸਾਈਟਿਡ ਹੂੰ ਇਸ ਗੁੱਲਕ ਸੀਜ਼ਨ ਕੇ ਲੀਏ, ਸੀਜ਼ਨ 5। ਅਗਰ ਆਪਨੇ ਦੇਖਾ ਹੈ ਤੋ ਮੁਝੇ ਬਤਾਈਏਗਾ ਕਿ ਆਪਕੋ ਇਹ ਕੈਸਾ ਲਗਾ ਥਾ। ਬੜੀ ਈਜ਼ੀ ਪੀਜ਼ੀ ਸਟੋਰੀ ਚਲਤੀ ਹੈ ਯਾਰ, ਬੜਾ ਅੱਛਾ ਲੱਗਦਾ ਹੈ, ਕਭੀ ਕਭੀ ਰਿਲੇਟੇਬਲ ਜੋ ਹੈ ਵੋ ਬਹੁਤ ਜ਼ਿਆਦਾ ਲੱਗਤਾ ਹੈ।
1: Radio Olive Park. Fresh, fresh, fresh, fresh, fresh. Ye gana fresh. Fresh song of the hour. Ye gana.